ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਅਨੀਤਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਪੇਸ਼ ਕਰਾਂਗੇ ਇੱਕ ਵਾਰਤਾ ਤੇ ਨਾਲ ਹੀ ਇੱਕ ਆਵਾਜ਼ ਤਹਿਤ ਆਨੰਦ ਮਾਣਾਂਗੇ ਇੱਕ ਕਲਾਕਾਰ ਦੇ ਗੀਤਾਂ ਦਾ ਤੇ ਸਾਡੇ ਅੱਜ ਦੇ ਕਲਾਕਾਰ ਹੋਣਗੇ ਜਗਤ ਸਿੰਘ ਜੱਗਾ ਇਹ ਛੋਟੀ ਜਿਹੀ ਜ਼ਿੰਦਗੀ ਸਭ ਦੀ ਆਪਣੀ ਆਪਣੀ ਹੈ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਪਰ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਸਾਡੀ ਇਸ ਜ਼ਿੰਦਗੀ ਤੇ ਸਾਡੇ ਆਪਣਿਆਂ ਦਾ ਵੀ ਕੁਝ ਹੱਕ ਏ ਤੇ ਕਦੇ ਕਦੇ ਅਸੀਂ ਅਜਿਹਾ ਰਾਹ ਚੁਣ ਲੈਂਦੇ ਹਾਂ ਜਿਸ ਕਾਰਨ ਸਾਨੂੰ ਖੁਦ ਕੁਝ ਸਮੇਂ ਦੀ ਖੁਸ਼ੀ ਤਾਂ ਮਿਲਦੀ ਏ ਪਰ ਲੰਬੇ ਸਮੇਂ ਲਈ ਅਸੀਂ ਆਪ ਤੇ ਆਪਣਿਆਂ ਨੂੰ ਤਕਲੀਫ ਦੇ ਬੈਠਦੇ ਹਾਂ ਅਜਿਹਾ ਹੀ ਗਲਤ ਫੈਸਲਾ ਏ ਤੰਬਾਕੂ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦੇਣ ਦਾ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਅਸੀਂ ਸਭ ਜਾਣੂ ਹਾਂ ਇਸ ਲਈ ਅੱਜ ਦੇ ਦਿਨ ਭਾਵ 31 ਮਈ ਨੂੰ ਅਸੀਂ ਪੂਰੇ ਵਿਸ਼ਵ ਵਿੱਚ ਵਰਲਡ ਨੋ ਟੋਬੈਕੋ ਡੇ ਭਾਵ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾ ਰਹੇ ਹਾਂ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੇ ਭਿਆਨਕ ਨੁਕਸਾਨਾਂ ਅਤੇ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਕੈਂਸਰ ਦਿਲ ਦੇ ਰੋਗ ਟੀਬੀ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਆਦਿ ਬਾਰੇ ਜਾਗਰੂਕ ਕਰਨਾ ਹੈ ਇਹ ਦਿਨ WHO ਭਾਵ ਵਿਸ਼ਵ ਸਿਹਤ ਸੰਗਠਨ ਦੁਆਰਾ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਇਆ ਜਾ ਸਕੇ ਇਹ ਦਿਨ ਸਿਰਫ ਤੰਬਾਕੂ ਪੀਣ ਵਾਲਿਆਂ ਨੂੰ ਹੀ ਨਹੀਂ ਸਗੋਂ ਉਹਨਾਂ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਜੋ ਕਿ ਪੈਸਿਵ ਸਮੋਕਿੰਗ ਭਾਵ ਤੰਬਾਕੂ ਪੀਣ ਵਾਲਿਆਂ ਦੇ ਆਸ ਪਾਸ ਹੋਣ ਕਰਕੇ ਤੰਬਾਕੂ ਤੋਂ ਜਿਹੜਾ ਧੂੰਆਂ ਨਿਕਲਦਾ ਉਸ ਦਾ ਸ਼ਿਕਾਰ ਬਣਦੇ ਨੇ ਉਹਨਾਂ ਪ੍ਰਤੀ ਵੀ ਇਹ ਦਿਵਸ ਆਵਾਜ਼ ਬੁਲੰਦ ਕਰਦਾ ਏ ਤੰਬਾਕੂ ਨਾ ਕੇਵਲ ਸਿਹਤ ਖਰਾਬ ਕਰਦਾ ਏ ਸਗੋਂ ਇਲਾਜ ਤੇ ਹੋਣ ਵਾਲੇ ਵੱਡੇ ਖਰਚੇ ਕਾਰਨ ਪਰਿਵਾਰਾਂ ਨੂੰ ਵੀ ਆਰਥਿਕ ਤੌਰ ਤੇ ਬਰਬਾਦ ਕਰ ਦਿੰਦਾ ਏ ਤੰਬਾਕੂ ਦੀ ਖੇਤੀ ਅਤੇ ਸਿਗਰਟ ਦੇ ਫਿਲਟਰਾਂ ਕਾਰਨ ਲੱਖਾਂ ਹੀ ਦਰਖਤ ਕੱਟੇ ਜਾਂਦੇ ਨੇ ਜਿਸ ਦੇ ਕਾਰਨ ਪਾਣੀ ਤੇ ਮਿੱਟੀ

0: ਇਹਨਾਂ ਬੋਲੀਆਂ ਦਾ ਆਨੰਦ ਹੁਣੇ ਅਸੀਂ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਮਾਣ ਰਹੇ ਸੀ। ਪ੍ਰੋਗਰਾਮ ਵਿੱਚ ਹੁਣ ਸਮਾਂ ਹੋ ਗਿਆ ਹੈ ਇੱਕ ਵਾਰਤਾ ਦਾ, ਤਾਂ ਆਓ ਸੁਣਦੇ ਹਾਂ ਇਹ ਵਾਰਤਾ। ਸੋ ਕਿਉਂ ਮੁੰਦਾ ਆਖੀਏ, ਵਾਰਤਾਕਾਰ ਨੇ ਸਵਰਨ ਸਿੰਘ।
1: ਅੱਜ ਤੋਂ ਲਗਭਗ 550 ਸਾਲ ਪਹਿਲਾਂ, ਜਦੋਂ ਧਰਤੀ ਉੱਤੇ ਪਾਪ, ਅੰਧ ਵਿਸ਼ਵਾਸ, ਜਾਤ ਪਾਤ ਅਤੇ ਸਭ ਤੋਂ ਵੱਧ ਅੰਧਕਾਰ ਨਾਰੀ ਜਾਤੀ ਦੇ ਸ਼ੋਸ਼ਣ ਦਾ ਫੈਲਿਆ ਹੋਇਆ ਸੀ, ਉਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਅਤੇ ਕਰਤਾਰਪੁਰ ਦੇ ਖੇਤਾਂ ਵਿੱਚੋਂ ਇੱਕ ਆਵਾਜ਼ ਉੱਠੀ ਸੀ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਉਹ ਆਵਾਜ਼ ਕੇਵਲ ਧਾਰਮਿਕ ਪ੍ਰਵਚਨ ਨਹੀਂ ਸੀ, ਸਗੋਂ ਉਹ ਦੁਨੀਆ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਸ਼ਕਤੀਸ਼ਾਲੀ ਮਨੁੱਖੀ ਅਧਿਕਾਰ ਘੋਸ਼ਣਾ ਪੱਤਰ ਭਾਵ ਮੈਨੀਫੈਸਟੋ ਆਫ ਹਿਊਮਨ ਰਾਈਟਸ ਸੀ, ਜਿਸ ਨੇ ਔਰਤ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਹੀ ਮਰਦ ਦੇ ਬਰਾਬਰ ਖੜਾ ਕੀਤਾ ਸੀ। ਜੇਕਰ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਭਾਰਤੀ ਸਮਾਜ ਉੱਤੇ ਨਜ਼ਰ ਮਾਰੀਏ ਤਾਂ ਰੂਹ ਕੰਬ ਜਾਂਦੀ ਹੈ। ਔਰਤ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਉਸ ਨੂੰ ਇਨਸਾਨ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਦੌਰ ਵਿੱਚ ਕੁਰੀਤੀਆਂ ਆਪਣੇ ਸਿਖਰਾਂ ਉੱਤੇ ਸਨ। ਔਰਤ ਦੀ ਦਸ਼ਾ ਇਤਨੀ ਮਾੜੀ ਸੀ ਕਿ ਧੀ ਦੇ ਜੰਮਦਿਆਂ ਹੀ ਉਸਦੇ ਮੂੰਹ ਵਿੱਚ ਗੁੜ ਦੀ ਰੌੜੀ ਅਤੇ ਕਪਾਹ ਦਾ ਫੰਬਾ ਦੇ ਕੇ ਉਸਨੂੰ ਘੜੇ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਸੀ। ਜੇਕਰ ਪਤੀ ਮਰ ਜਾਂਦਾ ਤਾਂ ਜਿਉਂਦੀ ਔਰਤ ਨੂੰ ਉਸਦੀ ਚਿਤਾ ਉੱਤੇ ਬਿਠਾ ਕੇ ਜਿੰਦਾ ਸਾੜ ਦਿੱਤਾ ਜਾਂਦਾ ਸੀ ਅਤੇ ਉਸਦੇ ਰੋਣ ਦੀ ਆਵਾਜ਼ ਨੂੰ ਦਬਾਉਣ ਲਈ ਉੱਚੀ ਉੱਚੀ ਨਗਾਰੇ ਵਜਾਏ ਜਾਂਦੇ ਸਨ। ਔਰਤ ਨੂੰ ਚਾਰ ਦੀਵਾਰੀ ਦੇ ਅੰਦਰ ਕੈਦ ਕਰ ਦਿੱਤਾ ਗਿਆ ਸੀ। ਉਸਨੂੰ ਨਾ ਸਿੱਖਿਆ ਦਾ ਹੱਕ ਸੀ ਅਤੇ ਨਾ ਆਪਣੀ ਜ਼ਿੰਦਗੀ ਦਾ ਫੈਸਲਾ ਲੈਣ ਦੀ ਆਜ਼ਾਦੀ ਸੀ। ਅਜਿਹੇ ਦੌਰ ਵਿੱਚ ਜਦੋਂ ਔਰਤ ਦੇ ਹੱਕ ਵਿੱਚ ਬੋਲਣ ਵਾਲਾ ਕੋਈ ਨਹੀਂ ਸੀ, ਉਦੋਂ ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਤਾਕਤਵਰ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕੀਤਾ ਕਿ ਤੁਸੀਂ ਕਿਸ ਮੂੰਹ ਨਾਲ ਉਸ ਔਰਤ ਨੂੰ ਨੀਵਾਂ ਕਹਿੰਦੇ ਹੋ ਜਿਸ ਦੀ ਬਦੌਲਤ ਇਹ ਸੰਸਾਰ ਚੱਲ ਰਿਹਾ ਹੈ। ਗੁਰੂ ਸਾਹਿਬ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਕੋਈ ਗੁੰਝਲਦਾਰ ਫਲਸਫਾ ਪੇਸ਼ ਨਹੀਂ ਕੀਤਾ, ਸਗੋਂ ਕੁਦਰਤ ਦੇ ਅਟਲ ਨਿਯਮਾਂ ਨੂੰ ਸਾਹਮਣੇ ਰੱਖਿਆ। ਆਸਾ ਦੀ ਵਾਰ ਦੇ ਉਸ ਪਾਵਨ ਸਲੋਕ ਦੀਆਂ ਪੰਕਤੀਆਂ ਨੂੰ ਜੇਕਰ ਅਸੀਂ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਮਨੁੱਖੀ ਜੀਵਨ ਦੇ ਹਰ ਪੜਾਅ ਵਿੱਚ ਔਰਤ ਦੀ ਸਰਵ ਉੱਚਤਾ ਨੂੰ ਕਿਵੇਂ ਬਿਆਨ ਕੀਤਾ ਹੈ। ਗੁਰੂ ਜੀ ਫਰਮਾਉਂਦੇ ਹਨ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ। ਮਨੁੱਖ ਦਾ ਜਨਮ ਔਰਤ ਤੋਂ ਹੁੰਦਾ ਹੈ, ਉਸਦੇ ਸਰੀਰ ਦਾ ਨਿਰਮਾਣ ਅਤੇ ਵਿਕਾਸ ਇੱਕ ਮਾਂ ਭਾਵ ਔਰਤ ਦੇ ਗਰਭ ਵਿੱਚ ਹੀ ਹੁੰਦਾ ਹੈ। ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਸਦੀ ਮੰਗਣੀ ਅਤੇ ਵਿਆਹ ਵੀ ਔਰਤ ਨਾਲ ਹੀ ਹੁੰਦਾ ਹੈ। ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਸੰਸਾਰ ਦੇ ਸਾਰੇ ਰਿਸ਼ਤੇ ਨਾਤੇ, ਦੋਸਤੀਆਂ, ਸਨੇਹ ਅਤੇ ਸਮਾਜ ਦਾ ਸਾਰਾ ਤਾਣਾ ਬਾਣਾ, ਵੰਸ਼ ਦੀ ਪਰੰਪਰਾ ਸਿਰਫ ਅਤੇ ਸਿਰਫ ਔਰਤ ਦੇ ਸਹਾਰੇ ਹੀ ਅੱਗੇ ਵੱਧਦੀ ਹੈ। ਜੇਕਰ ਔਰਤ ਨਾ ਹੋਵੇ ਤਾਂ ਇਹ ਸੰਸਾਰ ਹੀ ਰੁਕ ਜਾਵੇ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਜੇਕਰ ਮਰਦ ਦੀ ਪਤਨੀ ਚਲੀ ਜਾਵੇ, ਉਹ ਸੰਸਾਰ ਤੋਂ ਰੁਖਸਤ ਹੋ ਜਾਵੇ ਤਾਂ ਉਹ ਆਪਣੇ ਘਰ ਨੂੰ ਮੁੜ ਵਸਾਉਣ ਲਈ, ਜ਼ਿੰਦਗੀ ਨੂੰ ਸਹੀ ਲੀਹ ਉੱਤੇ ਲਿਆਉਣ ਲਈ ਫਿਰ ਤੋਂ ਇੱਕ ਔਰਤ ਦੀ ਹੀ ਤਲਾਸ਼ ਕਰਦਾ ਹੈ। ਉਸ ਤੋਂ ਬਿਨਾਂ ਮਰਦ ਦਾ ਜੀਵਨ ਅਧੂਰਾ ਹੈ। ਅਖੀਰ ਵਿੱਚ ਗੁਰੂ ਸਾਹਿਬ ਲੋਕਾਂ ਨੂੰ ਵੰਗਾਰ ਕੇ ਕਹਿੰਦੇ ਹਨ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਜਿਸ ਨੇ ਸੰਸਾਰ ਦੇ ਮਹਾਨ ਰਾਜਿਆਂ, ਮਹਾਂਪੁਰਸ਼ਾਂ, ਪੀਰਾਂ, ਪੈਗੰਬਰਾਂ ਅਤੇ ਯੋਧਿਆਂ ਨੂੰ ਜਨਮ ਦਿੱਤਾ, ਉਸ ਔਰਤ ਨੂੰ ਮੰਦਾ ਯਾਨੀ ਕਿ ਬੁਰਾ, ਅਪਵਿੱਤਰ ਜਾਂ ਨੀਵਾਂ ਕਿਉਂ ਕਿਹਾ ਜਾਵੇ? ਇੱਥੇ ਇੱਕ ਗੱਲ ਬਹੁਤ ਗਹਿਰੀ ਹੈ ਜਿਸ ਵੱਲ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਇਸ ਸ਼ਬਦ ਵਿੱਚ ਵਰਤਿਆ ਗਿਆ ਰਾਜਾਨ ਸ਼ਬਦ ਸਿਰਫ ਤਖ਼ਤ ਉੱਤੇ ਬੈਠਣ ਵਾਲੇ ਰਾਜਿਆਂ ਲਈ ਨਹੀਂ ਹੈ, ਅਜੋਕੇ ਦੌਰ ਵਿੱਚ ਇਸ ਦਾ ਅਰਥ ਬਹੁਤ ਵਿਆਪਕ ਹੈ। ਰਾਜਾਨ ਦਾ ਮਤਲਬ ਹੈ ਹਰ ਉਹ ਸ਼ਖਸੀਅਤ ਜੋ ਸਮਾਜ ਨੂੰ ਅਗਵਾਈ ਦਿੰਦੀ ਹੈ, ਭਾਵੇਂ ਉਹ ਵਿਗਿਆਨੀ ਹੋਵੇ, ਸਮਾਜ ਸੁਧਾਰਕ ਹੋਵੇ, ਡਾਕਟਰ ਹੋਵੇ, ਚਿੰਤਕ ਹੋਵੇ ਜਾਂ ਕੋਈ ਮਹਾਨ ਲੇਖਕ ਹੋਵੇ। ਮਨੁੱਖਤਾ ਦੀ ਹਰ ਇੱਕ ਪ੍ਰਾਪਤੀ ਦੇ ਪਿੱਛੇ ਇੱਕ ਔਰਤ ਦਾ ਵਜੂਦ ਅਤੇ ਉਸ ਦੀ ਮਮਤਾ ਖੜੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਲੋਕ ਦੇ ਅਖੀਰ ਵਿੱਚ ਸਦੀਆਂ ਪੁਰਾਣੇ ਧਾਰਮਿਕ ਭਰਮਾਂ ਨੂੰ ਤੋੜਦਿਆਂ ਇੱਕ ਬਹੁਤ ਵੱਡੀ ਗੱਲ ਕਹੀ ਹੈ। ਉਹਨਾਂ ਫੁਰਮਾਇਆ ਹੈ ਕਿ ਭੰਡੋਂ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਭਾਵ ਇਸ ਪੂਰੀ ਕਾਇਨਾਤ ਵਿੱਚ, ਇਸ ਪੂਰੀ ਸ੍ਰਿਸ਼ਟੀ ਵਿੱਚ केवल एक ओ अकाल पुरख परमात्मा ही है जो औरत तो बिना है, जिसनू औरत ने जन्म नहीं दिता, जो जन्म मरण तो रहत है। उस परमात्मा तो इलावा संसार का हर जीव, हर महापुरश औरत दे माध्यम का ऋणी है। अपने इस क्रांतिकारी विचार नाल गुरु साहब ने औरत नू सिर्फ घर की चार दीवारी विच्चों ही आजाद नहीं करवाया, सगों उसनू रूहानी खेतर विच मर्द दे बराबर लिया के खड़ा कर दिता। इस दे नाल नाल उन्होंने औरत नू संगत अते पंगत विच बराबर बैठण दा अधिकार भी दिता। इसे बुलंद सोच अते सिद्धांत सदका सिख इतिहास विच सानू अजेहियां अनेकां महान नारियां दे दर्शन हुंदे हन, जिन्हां ने अपनी बुलंद शख्सियत राही इतिहास का रुख ही बदल दिता। माता तृप्ता जी अते बेबे नानकी जी, जिन्हां ने श्री गुरु नानक साहिब दे रूहानी मिशन नू सब तो पहला पछाणिया अते उन्हां दा भरपूर समर्थन किया। माता खीवी जी, जिन्होंने लंगर की प्रथा नू इन्नी सुचजता नाल चलाया कि रहिंदी दुनिया तक श्री गुरु ग्रंथ साहिब विच उन्हां दा नाम ही दर्ज हो गया। भाई बलवंड जी अपनी बाणी विच माता खीवी जी की महिमा बयान करदिआं लिखते हैं, बलवंड खीवी नेक जन जिस बहुती छाओ पत्राली। माता गुजरी जी, जिन्हां ने सरहिंद दीआं दीवारां विच छोटे साहबजादियां नू अटल रहण दी सिक्ख्या दित्ती अते शहादत दा जाम पीता। माई भागो जी, जिन्हां ने गुरु तो टुट्टे बेमुख होए सिक्खां नू मुड़ गुरु साहिब नाल जोड़िया अते मुकसर दी जंग विच खुद किरपान फड़ के जंग दे मैदान विच दुश्मनां नाल जूझे। इस प्रकार सिख इतिहास गवाह है कि जिस वेले समाज द्वारा लिताड़ी गई औरत नू सत्कार अते बराबरी दा अधिकार मिलिया तां उसने मर्दां तों वी वड्डे कारनामे करके नवा इतिहास ही सिरज दित्ता। अज असी 21वीं सदी विच विचर रहे हां, भावें असी चन्न ते पहुँच गए हाँ, डिजिटल क्रांति दा बोलबाला है,

0: AI ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਪਰ ਤਾਂ ਵੀ ਅੱਜ ਸਾਨੂੰ ਆਪਣੇ ਅੰਦਰ ਬਹੁਤ ਗੰਭੀਰਤਾ ਨਾਲ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਸੱਚਮੁੱਚ ਸਾਡੀ ਸੋਚ ਬਦਲੀ ਹੈ ਕੀ ਸੱਚਮੁੱਚ ਅਸੀਂ ਔਰਤ ਨੂੰ ਉਸ ਦਾ ਬਣਦਾ ਸਤਿਕਾਰ ਦਿੱਤਾ ਹੈ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਬੋਲ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਅੱਜ ਸਾਡੇ ਸਮਾਜ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਹਨ ਸੱਚ ਤਾਂ ਇਹ ਹੈ ਕਿ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਪੱਖੋਂ ਅੱਜ ਵੀ ਸਾਡੇ ਸਮਾਜ ਵਿੱਚ ਅਨੇਕਾਂ ਚੁਣੌਤੀਆਂ ਮੌਜੂਦ ਹਨ ਇੱਕ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਜੰਮਦਿਆਂ ਹੀ ਮਾਰਿਆ ਜਾਂਦਾ ਸੀ ਅਤੇ ਅੱਜ ਆਧੁਨਿਕ ਮਸ਼ੀਨਾਂ ਰਾਹੀਂ ਉਹਨਾਂ ਨੂੰ ਜੰਮਣ ਤੋਂ ਪਹਿਲਾਂ ਪੇਟ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ ਇਹ ਇੱਕ ਕੌੜਾ ਸੱਚ ਹੈ ਕਿ ਲਿੰਗ ਭੇਦ ਭਾਵ ਯਾਨੀ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਅੱਜ ਵੀ ਸਾਡੇ ਸਮਾਜ ਅਤੇ ਘਰਾਂ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ ਅੱਜ ਅਸੀਂ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ ਕਿ ਔਰਤਾਂ ਪ੍ਰਤੀ ਭਾਸ਼ਾ ਦਾ ਪੱਧਰ ਕਿੰਨਾ ਹੇਠਾਂ ਡਿੱਗ ਰਿਹਾ ਹੈ ਗਾਲਾਂ ਭੱਦੀਆਂ ਟਿੱਪਣੀਆਂ ਅਤੇ ਲੱਚਰ ਗਾਇਕੀ ਵਿੱਚ ਔਰਤ ਨੂੰ ਸਿਰਫ ਇਸਤੇਮਾਲ ਦੀ ਇੱਕ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ ਅਜਿਹੇ ਸਮੇਂ ਗੁਰੂ ਸਾਹਿਬ ਦਾ ਇਹ ਵਾਕ ਸੋ ਕਿਉਂ ਮੰਦਾ ਆਖੀਐ ਸਾਡੇ ਲਈ ਇੱਕ ਨੈਤਿਕ ਕੰਪਾਸ ਭਾਵ ਮੋਰਲ ਕੰਪਾਸ ਦਾ ਕੰਮ ਕਰਦਾ ਜੋ ਸਾਨੂੰ ਸਾਡੀ ਗਿਰਾਵਟ ਦਾ ਅਹਿਸਾਸ ਕਰਵਾਉਂਦਾ ਅੱਜ ਵੀ ਧੀਆਂ ਭੈਣਾਂ ਰਾਤ ਨੂੰ ਬਾਹਰ ਨਿਕਲਣ ਲੱਗਿਆਂ ਡਰ ਮਹਿਸੂਸ ਕਰਦੀਆਂ ਹਨ ਘਰੇਲੂ ਹਿੰਸਾ ਅਤੇ ਮਾਨਸਿਕ ਸ਼ੋਸ਼ਣ ਦੀਆਂ ਖਬਰਾਂ ਨਾਲ ਅਖਬਾਰ ਭਰੇ ਪਏ ਹਨ ਸਾਨੂੰ ਇਹ ਸਮਝਣਾ ਪਵੇਗਾ ਕਿ ਔਰਤ ਨੂੰ ਬਾਹਰੋਂ ਕਿਸੇ ਦੁਆਰਾ ਸਸ਼ਕਤ ਅਰਥਾਤ ਐਮਪਾਵਰ ਕਰਨ ਦੀ ਲੋੜ ਨਹੀਂ ਹੈ ਉਹ ਤਾਂ ਪਹਿਲਾਂ ਹੀ ਸ਼ਕਤੀ ਦਾ ਸਰੋਤ ਹੈ ਭੰਡਾਰ ਹੈ ਲੋੜ ਸਿਰਫ ਸਾਨੂੰ ਆਪਣੀ ਸੋਚ ਆਪਣੀ ਨਜ਼ਰ ਅਤੇ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਹੈ ਅਖੀਰ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਸਿਰਫ ਧਾਰਮਿਕ ਸਥਾਨਾਂ ਉੱਤੇ ਸੁਣੀਏ ਅਤੇ ਘਰ ਆ ਕੇ ਭੁੱਲ ਜਾਈਏ ਇਸ ਬੁਲੰਦ ਸੋਚ ਨੂੰ ਸਾਨੂੰ ਆਪਣੇ ਰੋਜ਼ਾਨਾ ਦੇ ਅਮਲੀ ਜੀਵਨ ਵਿੱਚ ਅਪਣਾਉਣਾ ਪਵੇਗਾ ਜਦੋਂ ਅਸੀਂ ਆਪਣੀਆਂ ਧੀਆਂ ਨੂੰ ਉੱਚੀ ਸਿੱਖਿਆ ਦਿੰਦੇ ਹਾਂ ਜਦੋਂ ਅਸੀਂ ਉਹਨਾਂ ਨੂੰ ਫੈਸਲੇ ਲੈਣ ਦੇ ਯੋਗ ਬਣਾਉਂਦੇ ਹਾਂ ਜਦੋਂ ਅਸੀਂ ਕਾਰਜਸ਼ੀਲ ਖੇਤਰਾਂ ਭਾਵ ਆਫਿਸਿਸ ਵਿੱਚ ਉਹਨਾਂ ਨੂੰ ਬਰਾਬਰ ਦਾ ਸਨਮਾਨ ਅਤੇ ਸੁਰੱਖਿਆ ਦਿੰਦੇ ਹਾਂ ਉਦੋਂ ਅਸੀਂ ਅਸਲ ਵਿੱਚ ਗੁਰੂ ਜੀ ਦੇ ਜਿੱਤ ਜੰਮੇ ਰਾਜਾਨ ਦੇ ਸੰਕਲਪ ਨੂੰ ਸਾਕਾਰ ਕਰ ਰਹੇ ਹੁੰਦੇ ਹਾਂ ਸਾਨੂੰ ਔਰਤ ਨੂੰ ਸਿਰਫ ਮਾਂ ਭੈਣ ਧੀ ਜਾਂ ਪਤਨੀ ਦੇ ਰਿਸ਼ਤਿਆਂ ਦੇ ਮੋਹ ਅਤੇ ਮਰਦ ਉੱਤੇ ਨਿਰਭਰਤਾ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਉਸ ਨੂੰ ਇੱਕ ਸੁਤੰਤਰ ਸਵੈਮਾਣ ਨਾਲ ਭਰਪੂਰ ਅਤੇ ਸਤਿਕਾਰਤ ਇਨਸਾਨ ਵਜੋਂ ਸਵੀਕਾਰ ਕਰਨਾ ਚਾਹੀਦਾ ਜਿਸ ਦਿਨ ਸਾਡੇ ਸਮਾਜ ਦੇ ਹਰ ਇੱਕ ਮਨੁੱਖ ਦੇ ਮਨ ਵਿੱਚੋਂ ਔਰਤ ਪ੍ਰਤੀ ਮੰਦਾ ਭਾਵ ਬੁਰਾ ਕਹਿਣ ਬੁਰਾ ਦੇਖਣ ਜਾਂ ਬੁਰਾ ਸੋਚਣ ਦੀ ਭਾਵਨਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਉਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਉਪਦੇਸ਼ ਪੂਰਾ ਹੋ ਜਾਏਗਾ ਆਓ ਅੱਜ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਆਪਣੇ ਦਫ਼ਤਰ ਆਪਣੇ ਗੁਆਂਢ ਅਤੇ ਪੂਰੇ ਸਮਾਜ ਵਿੱਚ ਹਰ ਔਰਤ ਦੇ ਸਤਿਕਾਰ ਸੁਰੱਖਿਆ ਅਤੇ ਬਰਾਬਰੀ ਨੂੰ ਯਕੀਨੀ ਬਣਾਵਾਂਗੇ ਗੁਰੂ ਸਾਹਿਬ ਦੇ ਬਚਨਾਂ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ ਉੱਤੇ ਅਮਲ ਕਰਨਾ ਹੀ ਉਹਨਾਂ ਨੂੰ ਸਾਡਾ ਸਭ ਤੋਂ ਵੱਡਾ ਸਤਿਕਾਰ ਹੋਵੇਗਾ
1: ਸੋ ਕਿਉਂ ਮੰਦਾ ਆਖੀਏ ਹੁਣੇ ਅਸੀਂ ਸੁਣ ਰਹੇ ਸੀ ਇਹ ਵਾਰਤਾ ਵਾਰਤਾਕਾਰ ਸਨ ਸਵਰਨ ਸਿੰਘ ਆਓ ਪ੍ਰੋਗਰਾਮ ਵਿੱਚ ਫਿਰ ਤੋਂ ਆਗਾਜ਼ ਕਰਦੇ ਹਾਂ ਇੱਕ ਆਵਾਜ਼ ਤਹਿਤ ਜਗਤ ਸਿੰਘ ਜੱਗਾ ਦੇ ਗਾਏ ਗੀਤਾਂ ਦਾ

0: ਖਬਰਾਂ ਤੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਉੱਤੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗੰਭੀਰ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੇ ਅੱਜ ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਅਤੇ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਫੌਜ ਦੇ ਅਗਲੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਉੱਤੇ ਬਰਾਮਦੀ ਮਹਿਸੂਲ 'ਚ ਸੋਧ ਕੀਤੀ ਏ ਅਤੇ IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਗੰਭੀਰ ਗਰਮੀ ਦੇ ਮੌਸਮ ਦਰਮਿਆਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਧ ਤੋਂ ਵੱਧ ਪਾਣੀ ਪੀਣ ਅਤੇ ਸੂਰਜ ਤੋਂ ਬਚਾਅ ਕਰਨ ਲਈ ਸੁਰੱਖਿਆ ਮਾਪਦੰਡ ਅਪਣਾਉਣ ਦੀ ਅਪੀਲ ਕੀਤੀ ਏ।
1: ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸੋਂ ਮੈਂ ਬਹੁਤ ਗਰਮੀ ਪੜ ਰਹੀ ਹੈ। ਤੇਜ਼ ਧੁੱਪ, ਗਰਮ ਹਵਾਏਂ, ਐਸੇ ਮੌਸਮ ਮੈਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਤੇ ਰਹੀਏ, धूप में अगर निकलना ही पड़े तो थोड़ा संभल कर निकले। इस दिशा में सरकार की भिन्न भिन्न डिपार्टमेंट्स ने जो गाइडलाइंस जारी की है वो भी भूलिएगा नहीं।
0: प्रधानमंत्री ने कहा कि लस्सी, सत्तू, शरबत, बेलपन्ना ते शरबत पीना गर्मी तो राहत पाने लिए लाभदायक ने। उन्होंने कहा कि ये पीण वाले पदार्थ एक भारत श्रेष्ठ भारत की भावना और पीढ़ियां के तजर्बे को दर्शाते हैं। प्रधानमंत्री ने काशी के लंगड़ा, महाराष्ट्र के अलफांसो, गुजरात के केसर और पछमी बंगाल के हिमसागर अंब बारे गल करदिया कहा कि हर इलाके के अंब का स्वाद वखरा हुंदा है। श्री मोदी ने अंब की खेती च शामिल किसानों के योगदान की भी शलाघा की। उन्होंने कहा कि अंब की यह यात्रा हुण पिंड तों विश्व बाजार तक पहुंच रही है। ਉਹਨਾਂ ਕਿਹਾ ਕਿ ਕਿਸਾਨ ਖੇਤੀਬਾੜੀ ਤੇ ਅਰਥਚਾਰੇ ਲਈ ਬਹੁਤ ਖਾਸ ਨੇ।
1: ਮਨ ਕੀ ਬਾਤ ਦੇ ਮਾਧਿਅਮ ਸੇ ਮੈਂ ਆਮ ਕੀ ਪੈਦਾਵਾਰ ਸੇ ਜੁੜੇ ਆਪਣੇ ਕਿਸਾਨ ਭਾਈ ਬਹਿਨੋ ਕੀ ਪ੍ਰਸ਼ੰਸਾ ਕਰੂੰਗਾ। ਆਪ ਦੇਸ਼ ਕੀ ਕ੍ਰਿਸ਼ੀ ਅਰਥ ਵਿਵਸਥਾ ਕੇ ਲਈ ਆਮ ਕਿਸਾਨ ਨਹੀਂ ਬਹੁਤ ਵਿਸ਼ੇਸ਼ ਹੈ। ਐਸੇ ਹੀ ਛਾਏ ਰਹੀਏ।
0: ਪ੍ਰਧਾਨ ਮੰਤਰੀ ਨੇ ਨੀਦਰਲੈਂਡ ਦੇ ਆਪਣੇ ਹਾਲੀਆ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੀਦਰਲੈਂਡ ਸਰਕਾਰ ਨੇ ਚੋਲ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਤਖਤੀਆਂ ਭਾਰਤ ਨੂੰ ਵਾਪਸ ਕੀਤੀਆਂ ਨੇ। ਇਸ ਨਾਲ ਦੁਨੀਆ ਭਰ ਦੇ ਤਮਿਲ ਭਾਈਚਾਰੇ 'ਚ ਉਤਸ਼ਾਹ ਪੈਦਾ ਹੋਇਆ ਏ। ਉਨ੍ਹਾਂ ਕਿਹਾ ਕਿ ਇਹ ਤਖਤੀਆਂ ਚੋਲ ਸਾਮਰਾਜ ਦੀ ਸਮੁੰਦਰੀ ਸ਼ਕਤੀ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਇਸ ਦੇ ਸਬੰਧਾਂ ਨੂੰ ਦਰਸਾਉਂਦੀਆਂ ਨੇ।
1: ਇਨ ਤਾਮਰ ਪੱਟਿਕਾਓਂ ਕੋ ਲੇਕਰ ਲੋਗੋਂ ਮੇਂ ਕਾਫੀ ਜਿਗਿਆਸਾ ਵੀ ਹੈ। ਇਨਮੇਂ 21 ਬੜੀ ਔਰ 3 ਛੋਟੀ ਤਾਮਰ ਪੱਟਿਕਾਏ ਹੈ। ਚੋਲਾ ਸਾਮਰਾਜ੍ਯ ਕੇ ਸਮਰੁੱਧ ਇਤਿਹਾਸ ਔਰ ਸੰਸਕ੍ਰਿਤੀ ਪਰ ਹਮ ਸਭੀ ਕੋ ਬਹੁਤ ਗਰਵ ਹੈ। ਹਮਾਰੀ ਸਰਕਾਰ ਭਾਰਤ ਕੀ ਐਸੀ ਅਮੂਲ੍ਯ ਧਰੋਹਰੋਂ ਕੇ ਸੰਰਕਸ਼ਣ ਕੇ ਲੀਏ ਲਗਾਤਾਰ ਪ੍ਰਯਾਸ ਕਰ ਰਹੀ ਹੈ।
0: ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ 'ਚ ਇੱਕ ਨਹਿਰ ਵਿੱਚੋਂ ਗੰਗਾ ਡੋਲਫਿਨ ਨੂੰ ਬਚਾਉਣ ਵਾਲੇ ਵੀਡੀਓ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਨਮਾਮੇ ਗੰਗਾ ਮੁਹਿੰਮ ਤਹਿਤ ਬਣਾਈ ਗਈ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਬਚਾਅ ਐਂਬੂਲੈਂਸ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਏ। ਚੀਫ ਆਫ ਡਿਫੈਂਸ ਸਟਾਫ ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੇ ਅੱਜ ਕਿਹਾ ਹੈ ਕਿ ਵਿਚਾਰਾਂ ਅਤੇ ਕਾਰਵਾਈ 'ਚ ਨਵੀਨਤਾ ਫੌਜੀ ਸਮਰੱਥਾ ਦੇ ਵਿਕਾਸ ਨੂੰ ਅੱਗੇ ਵਧਾਏਗੀ। ਦੇਸ਼ ਦੇ ਨਵੇਂ CDS ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਜਨਰਲ ਸੁਬਰਾਮਣੀ ਨੇ ਕਿਹਾ ਕਿ ਹਥਿਆਰਬੰਦ ਬਲਾਂ, ਸਨਅਤਾਂ, ਅਕਾਦਮਿਕ ਸੰਸਥਾਵਾਂ, ਸਟਾਰਟਅਪਸ ਅਤੇ ਖੋਜ ਪ੍ਰਣਾਲੀ ਦਰਮਿਆਨ ਵਧੇਰੇ ਸਹਿਯੋਗ ਆਧੁਨਿਕੀਕਰਨ ਲਈ ਸਹਾਈ ਹੋਵੇਗਾ। ਉਨ੍ਹਾਂ ਨੇ ਫੌਜੀਆਂ, ਮਲਾਹਾਂ ਅਤੇ ਹਵਾਈ ਯੋਧਿਆਂ ਦੀ ਬਹਾਦਰੀ ਅਤੇ ਪੇਸ਼ੇਵਾਰਾਨਾ ਯੋਗਤਾ ਦੀ ਵੀ ਸ਼ਲਾਘਾ ਕੀਤੀ। ਸਾਬਕਾ ਫੌਜੀਆਂ ਅਤੇ ਵੀਰ ਨਾਰੀਆਂ ਦੀ ਭਲਾਈ ਲਈ ਹਥਿਆਰਬੰਦ ਬਲਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਹਥਿਆਰਬੰਦ ਬਲ ਸਮਰਪਣ, ਸਨਮਾਨ ਅਤੇ ਪੇਸ਼ੇਵਾਰਾਨਾ ਢੰਗ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਅੱਜ ਸਮੁੰਦਰੀ ਫੌਜ ਦੇ 27ਵੇਂ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਏ। ਉਨ੍ਹਾਂ ਨੇ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਦੀ ਥਾਂ ਲਈ ਏ। ਐਡਮਿਰਲ ਸਵਾਮੀਨਾਥਨ ਨੇ ਦੱਸਿਆ ਕਿ ਚੁਣੌਤੀਪੂਰਨ ਅਤੇ ਬੇਯਕੀਨੀ ਦੇ ਬਾਵਜੂਦ ਸਮੁੰਦਰੀ ਫੌਜ ਸਰਗਰਮ ਤੌਰ ਤੇ ਤਾਇਨਾਤ ਏ। ਉਨ੍ਹਾਂ ਕਿਹਾ ਕਿ ਸਮੁੰਦਰੀ ਫੌਜ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਏ ਅਤੇ ਇਸ ਨੂੰ ਸਭ ਤੋਂ ਉੱਚੇ ਪੱਧਰ ਦੀ ਯੁੱਧ ਸਮਰੱਥਾ ਨਾਲ ਲੈਸ ਕੀਤਾ ਜਾਏਗਾ। ਇਸ ਮੌਕੇ ਅਹੁਦਾ ਛੱਡ ਰਹੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ